0: ਕੀ ਤੁਸੀਂ ਅਸਥਾਈ ਵੀਜ਼ੇ 'ਤੇ ਹੋ ਅਤੇ ਕੈਨਬਰਾ ਵਿੱਚ ਕੰਮ ਕਰ ਰਹੇ ਹੋ? ਤੁਹਾਡੇ ਕੰਮ 'ਤੇ ਹੱਕ ਹਨ, ਵਾਜਬ ਤਨਖਾਹ, ਸੁਰੱਖਿਅਤ ਹਾਲਾਤ ਅਤੇ ਆਦਰ ਸਤਿਕਾਰ ਨਾਲ ਵਰਤਾਅ। ਬਹੁਤ ਸਾਰੇ ਪ੍ਰਵਾਸੀ, ਜਿਸ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਅਕਸਰ ਇਹ ਹੱਕ ਨਹੀਂ ਜਾਣਦੇ ਅਤੇ ਤਨਖਾਹ ਚੋਰੀ ਜਾਂ ਸ਼ੋਸ਼ਣ ਦਾ ਸ਼ਿਕਾਰ ਬਣ ਜਾਂਦੇ ਹਨ। ਇਹ ਤੁਹਾਡੇ ਨਾਲ ਨਾ ਹੋਣ ਦਿਓ। ਆਪਣੇ ਕੰਮ ਕਾਜ ਦੇ ਹੱਕਾਂ ਬਾਰੇ ਜਾਣੋ, ਕੰਮ ਕਾਜ ਦਾ ਮਾਹੌਲ ਕਿਹੋ ਜਿਹਾ ਹੋਵੇ ਅਤੇ ਜੇ ਕੁਝ ਗਲਤ ਹੋ ਜਾਵੇ ਤਾਂ ਮੁਫ਼ਤ ਮਦਦ ਕਿੱਥੋਂ ਮਿਲ ਸਕਦੀ ਹੈ। ਮੁਫ਼ਤ ਗੁਪਤ ਸਲਾਹ ਅਤੇ ਸਹਾਇਤਾ ਲਈ www.unionsact.org.au/migrantworkers ਤੇ ਜਾਓ, ਜਾਂ migrantworkerscbr@unionsact.org.au ਤੇ ਈਮੇਲ ਕਰੋ। ਅਸੀਂ ਤੁਹਾਨੂੰ ਇੱਕ ਮਾਈਗ੍ਰੈਂਟ ਵਕੀਲ ਨਾਲ ਮੁਫ਼ਤ ਸਲਾਹ ਲਈ ਜੋੜ ਸਕਦੇ ਹਾਂ। ਆਪਣੇ ਹੱਕ ਜਾਣੋ, ਆਪਣੇ ਕੰਮ ਦੀ ਰੱਖਿਆ ਕਰੋ। ਇਹ ਸੁਨੇਹਾ ਮਾਈਗ੍ਰੈਂਟ ਵਰਕਰ ਸਰਵਿਸ ਵੱਲੋਂ ਪ੍ਰਸਾਰਿਤ ਕੀਤਾ ਗਿਆ ਹੈ।
1: 在我这个年纪，做好准备已经是生活的一部分。 为了预防像流感和新冠这样的病毒，我会定期接种疫苗。病毒总在不断变化，因此接种疫苗至关重要，有助于降低重症和住院风险。当您年满65岁，相关风险也会随之上升。接种疫苗是最有效的防护准备，请咨询医疗专业人士，立即预约接种疫苗。澳大利亚政府与堪培拉授权发布。